0: ਵਣੀ ਨੂੰ ਅਗੜੀ ਫਸਟ ਮਿਨਟ ਹਿੰਗਾ ਫਮੇਰੇ ਗੇ ਸ਼ੋ ਇਸ ਨੂੰ ਅਗੜ ਤੇਰੀ ਸਿੰਘ ਮਹਾ ਮੈਂ ਕੋਰੀ ਅਗੇ ਦਾ ਸ਼ੋ ਕੇ ਤੇਰੇ ਵਿੱਚ ਜਹਾਲ ਦੇ ਉਮੀਦ ਨਹੀਂ ਹਾਂ ਮਿਨੀ ਵੰਦੂ ਆਹ ਗੁੜੂੰ ਹੋਰੀ ਰੀ ਤਿਲਾਵਤ ਉਮੀਦ ਮੈਂ ਕੋਰੀ ਨਹੀਂ ਕਾਮ ਉਦਾ ਕਮ
1: ਦਿਵੇਹੀ ਐਫ ਐਮ ਗੇ ਖੁਮ ਮੇ ਗੜੀ ਰੇ ਗੇ ਫੇਸ਼ੋ ਮਿਸ ਦਿਵੇਹੀ ਅਮਿਲ ਰਾਗੇ ਕੇ ਲਾਵੇ ਕੋ